0: Radio Accent.
1: ਸੂਟ ਦਾ ਲਹਾਰੀ ਹੱਟੇ ਮਾਰਤੀ ਫਿਲਾਰੀ ਜੁਗਨੀ ਮਹਿਲ ਮਹਿਲ ਕੇ ਗੁੰਦਵਾ